0: ਰਾਂਝ ਛੱਡ ਦੇ ਯਾਰ ਬੁਲਿਆ, ਸੁਣ ਲੈ ਪੁਕਾਰ ਬੁਲਿਆ,
1: ਤੂੰ ਹੀ ਤੋ ਯਾਰ ਬੁਲਿਆ, ਮੁਰਸ਼ਿਦ ਮੇਰਾ ਮੁਰਸ਼ਿਦ ਮੇਰਾ, ਯਾਰ ਰਾਹੀ ਕਾਮ ਕਮਲੇ ਸਰਹੱਦ ਕੇ ਪਾਰ ਬੁਲਿਆ, ਤੂੰ ਹੀ ਤੋ ਯਾਰ ਬੁਲਿਆ, ਮੁਰਸ਼ਿਦ ਮੇਰਾ ਮੁਰਸ਼ਿਦ ਮੇਰਾ।
2: ਬਹੁਤ ਅੱਛੇ, ਤਰੰਗ ਟੀਮ ਨੇ ਬਹੁਤ ਅੱਛਾ ਗਾਣਾ ਗਾਇਆ ਹੈ ਔਰ ਆਪਣੇ ਸਾਥ 5 ਪੁਆਇੰਟ ਐਡ ਕਰ ਲੀਏ ਹੈ ਔਰ ਧੁਨ ਟੀਮ ਕੋ ਵਰਡ ਦਿਆ ਹੈ ਰਾ। ਧੁਨ ਟੀਮ ਆਪਕੋ ਗਾਣਾ ਹੈ ਰਾ ਸੇ।